ਉਂਗਲੀਆਂ ਬਿਛੀਆ ਵਜਨਾ ਹਾਥਨ ਪੈਰੇ ਨਏ ਨਏ ਕੰਗਣਾ ਪਾ ਉਂਗਲੀਆਂ ਬਿਛੀਆ ਵਜਨਾ ਹਾਥਨ ਪੈਰੇ ਨਏ ਨਏ ਕੰਗਣਾ ਪਾਵਨ ਮੈਂ ਚਮਕੇ ਪਾਈ ਅਲੀਆ ਨੋਨੀ ਸੋਹੇ ਨਾ ਤੁੰਗਰੀਆ ਮਨੀ ਹੈ ਮਰਿਆਦਾਰ ਬਨੀ ਹੈ ਮਰਿਆਦਾਰ ਕੰਬਰ ਕਸੀ ਕਰ ਦੋਨੀ ਨੋਨੀ ਕੰਬਰ ਕਸੀ ਕਰ ਦੋਨੀ ਨੋਨੀ ਸੋ

ਸਜਣਾ ਹਾਥਨ ਪੈਰੇ ਨਏ ਨਏ ਕੰਗਣਾ ਪਾਉਂਗਰੀਆ ਵਿਚਿਆ ਵਜਣਾ ਹਾਥਨ ਪੈਰੇ ਨਏ ਨਏ ਕੰਗਣਾ ਪਾਵਨ ਮੈਂ ਚਮਕੇ ਪਾਈ ਅਲੀਆ ਨੋਨੀ ਤੂੰ ਹੈ ਨਾ ਤੂੰ ਮਰਿਆ ਮਰੀ ਹੈ ਮਰਿਆਦਾਰ ਬਣੀ ਹੈ ਮਰਿਆਦਾਰ।